0: ਸਹੀ ਲੋ ਸੀ ਜਸਤਿਨ ਬਾਯੂ ਉਹ ਬਲਸ ਲ ਤਨਾਨ ਕਗੰ ਇਲ ਮੰਗ ਮਤਾ ਹੋ ਨਗ ਪੁਲਾ ਤੋ ਸਨ ਨਗ ਬਾਗਾ ਸੁਨ ਨਗ ਨੀ ਸੀ ਸਿਲਾ ਤੋ ਸੋ ਮੰਗ ਯਾਵਾ ਜਿਸਕੋ ਜਿਸਕੋ ਇੰਦੇ ਕੋ ਮਕ ਬਤਸ ਮਗ ਤੁਲੁਕ ਸੀਲਾ ਮਹਲੇ ਨਕੋ ਦਰਿਆ ਮਦਲੀ ਦਾਇਆ ਕੋ ਬਾਲਿਕ ਸਬਲਾਈ Mabatian ko pang ila pagkadlaw. Diyos ko, hindi man pagitugot na makita nila ako. Hindi man.
1: Oh, daw sa may nagapanilag sa ako.
0: Diyos ko,